0: ਤਾਂ ਲਗਭਗ ਚਾਹੇ ਪਸ਼ੂ ਅੰਦਰ ਵੀ ਹੈ ਗਰਾਲਾ ਅੰਦਰ ਤਾਂ ਵੀ ਪਸ਼ੂ ਹਨ ਜੋ ਜੇ ਐਸੇ ਕਮ ਸੇ ਕਮ 4-5 ਵਾਰੀ ਜੇ ਐਸਾ ਪਾਣੀ ਪਿਆਣੇ ਚਾਹੀਦਾ।
1: ਬਿਲਕੁਲ ਜੀ ਬਿਲਕੁਲ। ਕਹਿੰਦੇ ਸੋ ਅੱਗੇ ਦਿਖਾ ਕਿਸਾਨ ਸਾਥੀਓ ਜਿਹੜਾ ਹੈ ਸਮੇਂ ਸਮੇਂ ਪਰ ਟੀਕਾਕਰਨ ਜਿਹੜਾ ਅਸੀਂ ਜ਼ਰੂਰ ਕਰਾਉਣਾ ਚਾਹੀਦਾ ਹੈ, ਪਸ਼ੂ ਚਿਕਿਤਸਕ ਜਿਹੜੇ ਇਹਨਾਂ 'ਤੇ ਜਾਂਚ ਜ਼ਰੂਰ ਕਰਵਾਉਣਾ ਚਾਹੀਦੀ ਹੈ ਜੀ। ਆਹਾਂ ਵੀ ਆਪਣਾ ਆਹਾਂ ਵੀ ਬਿਮਾਰ ਹੁੰਦੇ ਤਾਂ ਆਹਾਂ ਵੀ 6 ਮਹੀਨੇ ਸਾਲੇ ਬਾਅਦ ਆਪਣੇ ਪੂਰੇ ਇੱਕ ਰੂਟੀਨ ਟੈਸਟ ਜਿਹੜੇ ਅਸੀਂ ਜ਼ਰੂਰ ਕਰਦੇ ਹਾਂ, ਅਤੇ ਇਸ ਹਿਸਾਬੇ ਨੇ ਹੀ ਪਸ਼ੂਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਔਰ ਅਗਰ ਤੁਹਾਡਾ ਕੋਈ ਪਸ਼ੂ ਬਿਮਾਰ ਹੈ, ਤੁਹਾਨੂੰ ਲੱਗਦਾ ਹੈ ਕਿ ਸਾ ਥੋੜ੍ਹਾ ਢਿੱਲਾ ਲੱਗਾ ਦਾ ਹੈ, ਤਾਂ ਤੁਸੀਂ ਉਹ ਬਾਕੀ ਜਿਹੜੇ ਪਸ਼ੂ ਹਨ ਤਿੰਨਾਂ 'ਤੇ ਅਲੱਗ ਕਰ ਦੇਣਾ ਚਾਹੀਦਾ ਤਾਂ ਕਿ ਕੋਈ ਐਸਾ ਸੰਕਰਮਣ ਜਿਹੜਾ ਅਸੀਂ ਦੂਏ ਪਸ਼ੂ 'ਚੋਂ ਨਾ ਲੱਗੀ ਸਕੇ।
0: ਬਿਲਕੁਲ ਬਿਲਕੁਲ। ਔਰ ਦੇਖਾ ਗਰਮੀਆਂ 'ਚ ਇੰਨੇ ਵੀ ਬਿਮਾਰ ਹੋਣ ਦਾ ਖਤਰਾ, ਚਾਹੇ ਮਾਣੂ ਹੈ ਚਾਹੇ ਪਸ਼ੂ ਹੈ, ਸਾਰਿਆਂ ਦਾ ਹੀ ਰਹਿੰਦਾ। ਤਾਂ ਜਲਦੀ ਵੀ ਅਗਰ ਜਿਹੜਾ ਲਗਾ ਪਸ਼ੂ ਘੱਟ ਮਤਲਬ ਗਾਹ ਖਾ ਰਹਾ ਜਾਂ ਕੁਛ ਹੋਰ ਜਿਹੜੀ ਤੀਸਰੀ ਜਿਹੜੀ ਗਤੀਵਿਧੀਆਂ ਕੋਈ ਵੀ ਜਿਹੜੀ ਲੱਗਦੀ ਕਿ ਨਹੀਂ ਪਹਿਲੇ ਤਾਂ ਬਿਲਕੁਲ ਲੱਗ ਗਿਆ, ਤਾਂ ਜ਼ਰੂਰ ਆਹ ਜੋ ਡਾਕਟਰ ਜੇ ਉਹਨਾਂ ਦਾ ਪਰਾਮਰਸ਼ ਵੀ ਲੈਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਪਸ਼ੂ ਜੋ, ਤਾਂ ਕਿ ਜਿਹੜਾ ਉਹਨਾਂ ਦੀ ਬਿਮਾਰੀ ਜੇ ਐਸੇ ਕੋਈ ਜ਼ਿਆਦਾ ਨਹੀਂ ਬੜੀ ਆਏ।
1: ਬਿਲਕੁਲ ਜੀ ਬਿਲਕੁਲ। ਤਾਂ ਇਹਨਾਂ ਛੋਟੀ ਗੱਲਾਂ ਦਾ ਖਾਸ ਖਿਆਲ ਜਿਹੜਾ ਐਸੇ ਖਾਸ ਕਰਕੇ ਅੱਜ ਕੱਲ੍ਹ ਦੇ ਮੌਸਮ 'ਚ ਸਾਂਝੇ ਜ਼ਰੂਰ ਰੱਖਣਾ ਚਾਹੀਦਾ, ਤਾਂ ਹੀ ਸਾਡਾ ਜਿਹੜਾ ਪਸ਼ੂ ਧਨ ਹੈ ਸਰ ਠੀਕ ਠਾਕ ਸਵਸਥ ਜਿਹੜਾ ਸਰ ਰਹਿ ਸਕਦਾ
0: ਜੀ।
1: ਕਹਿੰਦੇ ਹਰੀਆ ਜੀ, ਹੁਣ ਮੈਨੂੰ ਲੱਗਾ ਤਾਂ ਕਿ ਗੱਲਾਂ ਬਾਤਾਂ ਬੜੀਆਂ ਹੋਈਆਂ, ਕਹਿੰਦੇ ਫਿਰੀ 'ਤੇ ਚੱਲਣਾ ਹੈ ਟਿਆਲੇ ਪਰ ਲੋਕ ਗੀਤ ਦੇ ਪਾਸੇ, ਤਾਂ ਕਿਸਾਨ ਭਾਈਆਂ ਜੋ ਵੀ ਸੁਣਾਉਣਾ ਕਹਿੰਦਾ ਹਾਂ ਵੀ ਟਿਆਲੇ ਪਰ ਸੁਣਨਾ ਹੈ ਪਿਆਰਾ ਦੇ ਲੋਕ ਗੀਤ, ਪਰ ਇਸ 'ਤੇ ਪਹਿਲੇ ਸੁਣਨਾ ਹੈ ਸੰਦੇਸ਼
0: ਜੀ।
2: Inspiration built into every arrival. This May, drive home your favorite Nexa car and unlock new possibilities.
3: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
2: Yes, Rs. 9.72 lakhs. Offer valid till 31st May. Own this style icon at an EMI of just Rs. 899 per month.
3: Experience luxury with a panoramic sunroof, ventilated seats, 360-degree view camera, heads-up display and 6 airbags as standard.
2: Hurry, limited stock available. Visit your nearest Nexa showroom. PNC apply.
4: Nexa.